Okay. Assalamualaikum warahmatullahi wabarakatuh. Salamuna nigihil ikhtiramat wa intizar kabul wa manzoor gazi sarange gazi. Umilna rahi sumra hadima urdun ki dichol bo ratashi jil jul bo vi bar bar bo vi aur dadin nawazi khulni si nagay na ba. Panduna mazio khulni si program to eleshi janab. Program do khula raz da hai sun raz with no tension cosmetics of Pakistan mato eleshi da soror subaijan nazwan aur dadin nawazi kam kam si nu Kamukum Lakoshi Sungava, so Kedizi, Razi, Gumal, Yad Dinilavasi, Nuri Likishi, Umaradish, Shishanurwan, Gunilavasi, Gera Kuruhan, Gera Gundad, Gera Shivas, Diai Khan, Waziristan Vana, Dinilavasi, Multanshi, Pertakshi, Kamavas, Samawa Dilishi, Akutulu Tadira, Muna, Maranasi, Tun, Yo, Jahan Maranasi, Chitusi. Dimish awaz bardasht kare dimish awaz aur janab daghenta aur jo sara bardasht kare tool aur idun ko yo jahan banane se bilkul janab program ke bata se har sahay matlab the program se khabar hai kare aur the program se khabar hai tere ki she majlisino ke she calls through sms bilkul dimish yani harat lalay she dimish rona harat lalay she the program se sara khabar hai kare she dimish rona dimish khyan ne چوئی نسوان میں یہ مجھ سرنگے کولی شو دغه نوٹیشن کاسمیٹکس پاکستان پروگرام شی تاسو ربر خواله سی د پروگرام شی شرکت وګزی تو بالکل دیمیش د کما پیډی سالو ما دې کنه سی اخی نمبر چې کوم کې نزو سره نوٹ کړئ زون سره ولي کېزی 0963 511 488 ਸਰਪਦੀ ਪ੍ਰੋਗਰਾਮ ਸ਼ੇ ਗੱਪ ਸ਼ਪ ਹੋ ਲਗਿਆ ਹੈ ਨੋ ਜਮਾ ਖੈਨ ਨੋ ਜਮਾਰੂ ਨੋ ਬਿਲਕੁਲ ਜੀ ਆਫ ਕੋਰਸ ਰਾਸ਼ਖਾ ਕਾਲ ਕਵਲੇ ਸ਼ੋ ਦਿਨੇ ਲਵਾਸੀ ਡਿਸਲਮ ਮੋਲ ਬਲਸ਼ ਸਾਬਰ ਕਵੇ ਸ਼ਾਸ ਜੀ ਦਿਨੇ ਲਵਾਸੀ ਇਸ ਹਕਮਤ ਸਮਸ ਕੇ ਵਰ ਗੁਰੂ ਜੀ ਕਿ ਫਰੀ ਕਿ ਸੰਗ ਤਤ ਸਮਸ ਕੇ ਵਾਲੇ ਸ਼ੋ ਨੋ ਬਿਲਕੁਲ ਫਰੀ ਕੇ ਮਤ ਸਮਸ ਕੇ ਵਾਲੇ ਸ਼ੋ ਨੋ ਬਿਲਕੁਲ 0313 785 184 0313 785 184 ਨੋ ਬਿਲਕੁਲ ਮਤ ਕਾਲ ਕਵਲੇ ਸ਼ਾ ਦਿਨੇ ਲਵਾਸੀ ਪ੍ਰੋਗਰਾਮ ਸ਼ੇ ਵਰ ਸਰਬਰ ਖੋ ਖਲੀ ਸੀ

ਸੋਹਣਾ ਸੋਹਣਾ ਐਫ ਐਮ 88.4 ਅਮਨ ਰੇਡੀਓ ਦੀ ਨਸ਼ਰੀਆ ਦੇ ਨਾਲ ਤੁਹਾਡਾ ਮੇਜ਼ਬਾਨ ਤੁਹਾਡਾ ਬਿਰਾ ਤੁਹਾਡਾ ਸੇਵਕ ਅਤੌਲਾ ਬਲੋਚ ਤੁਹਾਨੂੰ ਆਪਣੇ ਮਨਭਾਵਨੇ ਪ੍ਰੋਗਰਾਮ ਵਿਚ ਖੁਸ਼ ਆਮਦੀਦ ਆਦਾ ਤੇ ਸਹੀ ਜਿਸ ਜੀ ਤਾਂ ਸਾਡੀ ਆਵਾਜ਼ ਵਹਿੰਦੀ ਪਈ ਹੋ ਸੀ ਊਂਜਾ ਤੇ ਉਮੀਦ ਏ ਖੁਸ਼ੀਆਂ ਸਨ ਮੁਹੱਬਤਾਂ ਸਨ ਪਿਆਰ ਦਾ ਜ਼ਮਾਨਾ ਹੋ ਸੀ ਤੇ ਯਾਰ ਦੋਸਤ ਆਪਣੇ ਪ੍ਰੋਗਰਾਮਾਂ ਦੇ ਵਿਚ ਖੁਸ਼ ਹੋ ਸਨ ਸੋਹਣਾ ਸਾਈਡੋ 14 ਅਗਸਤ ਦੀਆਂ ਤਿਆਰੀਆਂ ਪਾਕਿਸਤਾਨ ਦੇ ਕਯਾਮ ਦਾ ਦਿਹਾੜਾ ਹੈ ਔਰ ਤੇਜ਼ੀ ਦੇ ਨਾਲ ਆਉਂਦਾ ਪਿਆ ਹੈ ਮਾਸ਼ਾਅੱਲਾ ਅਲਹਮਦੁਲਿਲਾ ਅੱਲਾ ਸੋਹਣੇ ਦਾ ਅਹਿਸਾਨ ਹੈ ਕਿ ਅਸਾਂ ਆਜ਼ਾਦ ਵਤਨ ਦੇ ਵਿਚ ਆਜ਼ਾਦ ਰਿਆਸਤ ਦੇ ਵਿਚ ਅਸਾਂ ਗਿੰਦੇ ਪਏ ਹੈ ਔਰ ਅੱਲਾ ਸੋਹਣੇ ਦਾ ਕਰਮ ਹੈ ਕਿ ਅਸਾਂ ਕੋ 14 ਅਗਸਤ 1947 ਦੇ ਬਾਅਦ ਗਿਣ ਕੇ ਅੱਜ ਤਾਈਂ ਇਕ ਆਜ਼ਾਦ ਮੁਮਲਿਕਤ ਖੁਦਾਦਾਦ ਜਿਹਦਾ ਨਾਂ ਹੈ ਇਸਲਾਮੀ ਜਮਹੂਰੀਆ ਪਾਕਿਸਤਾਨ ਅਤਾ ਕੀਤਾ ਸੀ ਔਰ ਅੱਜ ਅਲਹਮਦੁਲਿਲਾ ਪੂਰੀ ਦੁਨੀਆਂ ਦੇ ਵਿਚ ਪਾਕਿਸਤਾਨ ਦਾ ਨਾਂ ਜਿਹੜਾ ਹੈ ਉਹ ਦੁਨੀਆਂ ਦੇ ਮੁਤਬਰ ਮੁਲਕਾਂ ਦੇ ਵਿਚ ਚਾਇਆ ਜਾਂਦਾ ਔਰ ਅੱਜ ਇਹਦੇ ਹਵਾਲੇ ਦੇ ਨਾਲ ਗੱਲ ਕਰੇ ਸੂ ਕਿ ਸਾਡਾ ਮੁਲਕ ਪਾਕਿਸਤਾਨ ਆਜ਼ਾਦੀ ਤੁਸਾਂ ਕਿਹੜੇ ਰੰਗ ਦੇ ਵਿਚ ਮੰਨੀ ਦੇਵੇ ਇਹਦੇ ਵਿਚ ਤੁਸਾਂ ਸਾਰੇ ਨਾਲ ਗੱਲ ਮੁਹੜ ਕਰਨੀ ਹੈ ਔਰ ਪ੍ਰੋਗਰਾਮ ਦਾ ਸਟੂਡੀਓ ਦਾ ਨੰਬਰ ਜਿਹੜਾ ਨੋਟ ਕਰ ਗਿਓ 09635114588 ਇਹ ਸਾਡਾ ਸਟੂਡੀਓ ਦਾ ਨੰਬਰ ਹੈ ਪ੍ਰੋਗਰਾਮ ਦੇ ਮੁੰਡ ਦੇ ਵਿਚ ਸੁਣ ਗਿੰਦੇ ਹੈ ਸਰਾਇਕੀ ਮਿਲੀ ਨਗਮਾ ਵਤਨ ਦੀ ਮੁਹੱਬਤ ਵੀ ਈਮਾਨ ਦਾ ਹਿੱਸਾ ਹੈ ਔਰ ਈਮਾਨ ਦੇ ਹਿੱਸੇ ਕੋ ਤਾਜ਼ਾ ਕਰਨ ਦੇ ਕੀਤੇ ਗਏ ਨੇ ਵਤਨ ਦਾ

0: ਕਾਲ ਦਾ ਸਿਲਸਿਲਾ ਸ਼ੁਰੂ ਥੀਂਦਾ ਵੀ ਐਸਾ ਹੀ ਕਾਲ ਗਿਣ ਗਿਣ ਦਾ ਦੇਖਾ ਕੌਣ ਤੇ ਕਿੱਥੋਂ ਜੀ ਅਸਲਾਮ ਵਾਲੇਕੁਮ ਅਲਹਮਦੁਲਿਲਾ ਜੀ ਰੋਜ਼ਾਨਾ ਪ੍ਰੋਗਰਾਮ ਕੇ ਹਰ ਕਲ ਦਰਤਾ ਆਯੂ ਖਬਰ ਖਿਆਲ ਜਿਵੇਂ ਸਿਗਨਲ ਡ੍ਰਾਪ ਥੀ ਗਏ ਸਾਡੇ ਬਰਾਂ ਦੇ ਕੋਈ ਕਾਲ ਕਰਨ ਦੇ ਪੈਣ ਕੇ ਇਲਾਕੇ ਦੇ ਵਿੱਚ ਬਈ ਕਾਲ ਗਿਣ ਦਿੰਦੇ ਤੇ ਦੇਖਾਂ ਕੌਣ ਤੇ ਸਾਡੇ ਨਾਲ ਕਿੱਥੋਂ ਅਸਲਾਮ ਵਾਲੇਕੁਮ ਜੀ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ ਹਾਲ ਸੁਣਾਓ
0: ਕਿਵੇਂ ਹਾਲ ਜੀ ਅਲਹਮਦੁਲਿਲਾ ਅੱਛੇ ਵੇ
1: ਖੈਰ ਸ਼ੁਕਰ ਹੈ ਤੁਸੀਂ ਸੁਣਿਆ ਸਾਹਿਬ
0: ਸ਼ੁਕਰ ਹੈ ਸ਼ੁਕਰ ਹੈ ਮਿੱਠਾ ਬਰਾ ਕੌਣ ਗੱਲ ਕਰਨ ਦੇ ਕਿਹੜੇ ਇਲਾਕੇ ਚੋਂ
1: ਰੋੜੀ ਕਾ ਲੈਣਾ ਪਿਆ ਮੁਹੰਮਦ ਬਾਸ਼ ਕਾ
0: ਅੱਛਾ ਮੁਹੰਮਦ ਬਾਸ਼ ਲਾਲਾ ਰੋੜੀ ਚੋਂ ਬਸ ਨੈਟਵਰਕ ਦਾ ਬੜਾ ਮਸਲਾ ਆਉਂਦਾ ਤੁਹਾ ਕੋ ਪਤਾ ਜੋ ਟਾ ਕੁਲਾ ਚ ਦੇ ਰਹੇ
1: ਬੜਾ ਮਜ਼ਾ ਰਹਿੰਦਾ
0: ਆਬਾਦ ਰਹੋ ਆਬਾਦ ਰਹੋ ਇਹ ਸਾਹਿਬ ਜੋ ਜਸ਼ਨ ਆਜ਼ਾਦੀ ਆਉਣੀ ਪਈ ਹੈ ਕੋਈ ਝੰਡੇ ਮੰਡੇ ਲਾਏ ਹੀ ਨਾ ਕੋਈ ਇਹ ਤੇ ਅੱਛਾ ਅੱਛਾ ਇਹ ਦੱਸਿਆ ਜੋ ਤੁਹਾਡੀ ਉਮਰ ਕਿਤਨੀ ਹੋ ਸੀ ਤਕਰੀਬਨ ਅੱਛਾ ਕੋਈ ਤੁਹਾ ਕੋਈ ਪੁਰਾਣਾ ਜ਼ਮਾਨਾ ਯਾਦ ਹੈ
1: ਪੁਰਾਣਾ
0: ਅੱਛਾ ਅੱਛਾ ਅੱਛਾ ਯਾਨੀ ਤੁਸਾਂ

0: ਵੈਲਕਮ ਬੈਕ ਇੱਕ ਦਫਾ ਨਾਲ ਮੈਂ ਸਮਾਂ ਵਾਲਾ ਆਪਣੇ ਮਨਭਾਉਣ ਪ੍ਰੋਗਰਾਮ ਦੇ ਵਿੱਚ ਤੌਲਾ ਬਲੋ ਦੇ ਸਲਾਮ ਕਬੂਲ ਕਰੇ ਸੋ ਸਹੀ ਤੇ ਸੁਣਦੇ ਪਿਆਰੇ ਤੁਸਾਂ ਤੌਲਾ ਸਖੇਲਵੇ ਦੇ ਆਵਾਜ਼ ਦੇ ਵਿੱਚ ਸਾਡੇ ਫਰਮਾਇਸ਼ ਥਈ ਆਈ ਸਹੀ ਤੇ ਉਮੀਦ ਹੈ ਜੋ ਤੁਹਾਨੂੰ ਪਸੰਦ ਹੋ ਗਿਆ ਸੀ ਤਾਂ ਗਾਲ ਨੂੰ ਹਰ ਕਰਨ ਦੇ ਪਿਆਸੇ ਜਸ਼ਨ ਆਜ਼ਾਦੀ ਦੇ ਹਵਾਲੇ ਨਾਲ ਤਾਂ ਵਕਤ ਹਾ ਦੇਣਾ ਦੋ ਮੁਲਕਾਂ ਦੀ ਤਕਸੀਮ ਦੇਣੀ ਪਈ ਆਈ ਰਿਆਸਤਾਂ ਦੀ ਤਕਸੀਮ ਦੇਣੀ ਪਈ ਆਈ ਔਰ 1947 ਦਾ ਉਹ ਡੀ ਹਾਂ 14 ਅਗਸਤ ਦੀ ਵਾਰ ਆ ਸਹੀ ਤਾਂ ਉਹ ਵਕਤ ਜਿਹੜਾ ਸਾਡੇ ਵੜਕੇ ਦੱਸੇ ਨੇ ਔਰ ਬਾਬਾ ਸਿੰਘ ਦੇ ਜ਼ਬਾਨੀ ਵੀ ਅਸਾਂ ਸੁਣੀ ਅਲਹਮਦੁਲਿਲਾ ਬਾ ਹਜ਼ੂਰ ਸਾਡੇ ਕਾਫੀ ਉਮਰ ਦੇ ਔਰ ਕੋ ਪੁਰਾਣਾ ਜ਼ਮਾਨਾ ਵੀ ਕਾਫੀ ਯਾਦ ਔਰ ਬਾਬਾ ਹਜ਼ੂਰ ਦੇ ਲਈ ਵਕਤ ਦੀ ਤਕਸੀਮ ਦਾ ਦੱਸੇ ਨੇ ਕਿ ਜਦੋਂ ਗਦਰ ਪਿਆ ਹਾ ਜਦੋਂ ਤਕਸੀਮ ਥਈ ਤੇ ਇਲਾਕੇ ਛੋੜ ਕੇ ਜਿਹੜੇ ਤਾਂ ਹਿੰਦੂ ਆਬਾਦ ਹਨ ਇਨ੍ਹਾਂ ਇਲਾਕਿਆਂ ਦੇ ਵਿੱਚ ਸਾਰੇ ਟਾਂਕ ਦੇ ਵਿੱਚ ਮਜ਼ਾਫਾਤਾਂ ਦੇ ਵਿੱਚ ਦਿਹਾਤਾਂ ਦੇ ਵਿੱਚ ਉਹ ਲੋਕ ਛੋੜ ਕੇ ਤੇ ਰੇਲ ਗੱਡੀਆਂ ਦੇ ਥਰੂ ਤੇ ਇਨ੍ਹਾਂ ਦੇ ਜ਼ਰੀਏ ਸਾਇੰਸਦਾਨਾਂ ਦੇ ਜ਼ਰੀਏ ਆਪਣੇ ਵਤਨ ਹਿੰਦੁਸਤਾਨ ਰਹਿੰਦੇ ਪਿਆਨ ਤੇ ਹਿੰਦੁਸਤਾਨ ਦਾ ਲੋਕ ਆਪਣੇ ਵਤਨਾਂ ਦਵਾਉਂਦੇ ਪਿਆਨ ਉਹ ਦੌਰਾਨ ਦੋ ਲੋਕ ਕਤਲ ਹੈ ਗਦਰ ਪੈ ਇਲਾਕੇ ਬਦਰ ਹੈ ਬਾਲਾਂ ਕੋ ਮਾਰਾ ਗਿਆ ਬਜ਼ੁਰਗਾਂ ਕੋ ਔਰਤਾਂ ਕੋ ਕਿਉਂਕਿ ਆਜ਼ਾਦੀ ਬੜੀ ਮੁਸ਼ਕਿਲ ਦੇ ਨਾਲ ਮਿਲੀ ਸੀ ਇਹਦੇ ਵਿੱਚ ਉਹਨਾਂ ਲੋਕਾਂ ਦਾ ਖੂਨ ਪਸੀਨਾ ਗਾਰੇ ਦੀ ਜਾਤ ਇਸਤੇਮਾਲ ਥੀ ਆਏ ਅੱਡੀਆਂ ਇਸਤੇਮਾਲ ਥਈਆਂ ਹਨ ਅੱਜ ਵੀ ਉਹ ਲੋਕ ਇਹ ਵਤਨ ਦੀ ਆਜ਼ਾਦੀ ਦੇ ਵਿੱਚ ਜ਼ਿੰਦਾ ਹਨ ਇੱਕ ਕਾਲ ਗਿਣ ਗਿਣ ਨੇ ਤੇ ਦੇਖਾ ਕੌਣ ਦੇ ਕਿਤੋਂ ਜੀ ਅਸਲਾਮ ਵਾਲੇਕੁਮ ਅਲਹਮਦੁਲਿਲਾ ਜੀ ਇੱਕ ਅਰਦਾਸ ਅਸੀਂ ਪਿੱਛੋਂ ਆਵਾਜ਼ ਜ਼ਰਾ ਜੀ ਜੀ ਮਿੱਠਾ ਬਰਾ ਪ੍ਰੋਗਰਾਮ ਹੀ ਖੁਸ਼ ਆਉਂਦੀ ਤੇ ਕੌਣ ਗੱਲ ਕਰਨੇ ਪਾ ਕਿਥੋਂ ਅੱਛਾ ਰਣਵਾਲ ਕਹਾ ਮਾਸ਼ਾਅੱਲਾ ਮਾਸ਼ਾਅੱਲਾ ਕਿਵੇਂ ਸਹੀ ਜ਼ਿੰਦਗੀ ਮਿਜ਼ਾਜ ਅੱਛਾ ਰਣਵਾਲ ਦਾ ਮਾਸ਼ਾਅੱਲਾ ਰਣਵਾਲ ਦੇ ਵਿੱਚ ਤਾਂ 14 ਅਗਸਤ ਜਿਵੇਂ ਮਿੱਠੋ ਦੇ ਪ੍ਰੋਗਰਾਮ ਥੀਂਦੇ ਰਹਿਣ ਰਣਵਾਲ ਦੇ ਵਿੱਚ ਵੀ ਇੱਕ ਦੋ ਦਫਾ ਜਸ਼ਨ ਆਜ਼ਾਦੀ ਤੇ ਆਨ ਉਹ ਜ਼ਰੂਰ ਪੇਸ਼ ਕਰੇ ਨੰਬਰ ਬਿਲਕੁਲ ਔਖਾ ਮਿਲਦਾ ਨਸੀਮ ਸੀਮੀ ਦੀ ਆਵਾਜ਼ ਹੀ ਤੇ ਕਿਆ ਅਕਸੋਸ ਸਹੀ ਆਜ਼ਾਦੀ ਕਿੰਨੀ ਜ਼ਰੂਰੀ ਅੱਜ ਕੱਲ ਕਿਸੇ ਮੁਲਕ ਦੇ ਕੀਤੇ
1: ਆਜ਼ਾਦੀ ਅਲਹਮਦੁਲਿਲਾ ਸਾਰੇ ਮੁਲਕ ਵਾਸਤੇ ਜ਼ਰੂਰੀ ਹੈ ਤੇ ਪਾਕਿਸਤਾਨ ਵਾਸਤੇ ਵੀ ਤੇ
0: ਬਿਲਕੁਲ ਜਿਵੇਂ ਪਾਕਿਸਤਾਨ
1: ਦੇ ਬੜੇ ਕੁਰਬਾਨੀ ਹੋਏ ਸਾਡੇ ਬਜ਼ੁਰਗਾਂ ਨੇ ਸਾਡੇ ਲੜਕਾਂ ਨੇ ਔਰ ਬੜੀ ਵੇਖ ਇੱਕ ਨਾਲ ਮਿਲੀ ਪਈ ਹੈ
0: ਨੌਜਵਾਨ ਆਜ਼ਾਦੀ ਦੇ ਹਵਾਲੇ ਦੇ ਨਾਲ ਕਾਇਮ ਉਦਾਇਮ ਰੱਖਣ ਦੇ ਨਾਲ ਠੀਕ ਹੈ ਸਹੀ ਤੁਹਾਡਾ ਬਿਲਕੁਲ ਬੜੀ ਖੂਬਸੂਰਤ ਗੱਲ ਕੀਤੀ ਹੈ ਸਹੀ ਕਿ ਨੌਜਵਾਨਾਂ ਦਾ ਹੱਕ ਬਣਦਾ ਹੈ ਕਿ ਵਤਨ ਦੇ ਆਪਣੇ ਬਕਾ ਦੇ ਕੀਤੇ ਦੀ ਤਾਮੀਰ ਉਹ ਤਰੱਕੀ ਦੇ ਵੀ ਕੀਤੇ ਤਾਲੀਮ ਇੰਤਹਾਈ ਜ਼ਰੂਰੀ ਹੈ ਤੇ ਹੱਕ ਵੀ ਬਣਦਾ ਹੈ ਕਿ ਨੌਜਵਾਨ ਜਿਹੜੀ ਇੱਕ ਆਜ਼ਾਦੀ ਮਿਲੀ ਹੈ ਕਮ ਅਜ਼ ਕਮ ਉਹ ਬਿਹਤਰ ਅੰਦਾਜ਼ ਦੇ ਵਿੱਚ ਕਾਇਮ ਉਦਾਇਮ ਰੱਖ ਸਕਣ ਅਗਲੀ ਲਾਈਵ ਕਾਲ ਮੇਰਾ ਖਿਆਲ ਹੈ ਡਰਾਪ ਠੀਕ ਹੈ ਤੁਸੀਂ ਸਾਡਾ ਨੰਬਰ ਨੋਟ ਕਰ ਗਿਨੋ 0963-511-488 ਇਹ ਸਾਡਾ ਨੰਬਰ ਹੈ ਇੱਕ ਮੂਲੀ ਨਜ਼ਮਾ ਹੈ ਪਸੰਦ ਵੀ ਹੈ

0: نسیم آباد سیمی دی آواز دے وچ تساں خوبصورت ڈوڑے سننے پے وے سیں شاکر شجاع آبادی دے لکھے اور شاکر شجاع آبادی کے پاکستان دے لوگو پولیتیاں کو مکارے ہو نتائیں جائیں نہ رکھے ہو کو اپنا نا ولا دے ہو جتھا مخلص نمازی ہن مسجد وی ہے بیت اللہ جمولا دیاں دکانا ہن مسیتاں کو ڈہا دے ہو اتے انصاف دا پرچم تلے انصاف وکدا پے یو جائیں ہر عدالت کو بنو عملہ اڑا دے ہو بڑو رحمان دا کلمہ بنو شیطان دے چیلے منافق تو تا بہتر ہے جے کافر نہ رکھا دے ہو ایک لائیو کال بھائی گنگ نے جی السلام علیکم
1: السلام ورحمۃ اللہ وبرکاتہ
0: لالا خوش آمدید تو آگو پروگرام ہے الحمدللہ میں آگو لگتا لالا سعد اللہ ہے گراہیات تو نہیں تیری آواز کو سلام جو اتنی آواز باری تے سونی تے صفا ہے الحمدللہ پروگرام سننا پیا جی میں لالا
1: ماشاءاللہ تیرا پروگرام نہ سنے تو اچھا کچھ چین کتا ہوں میں تو اللہ بڑا بس میں دے انہوں چین ہی بس اینڈ پہ کھڑتا ہے نماز دا چین ہی ہے با جتنے بڑا میں نے سنے تو کلا کو سلام دے نظیر لگا کو میں نے سلام مو بے وفا جڑے ہو کو اصد اللہ دے تیرا کھنٹی دا کارتا ہے گرہ حیات دے سب اور تلا دے تے تسکریب دے پکوڑے کھوئے
0: تیرا سلام ہی پہنچ گیا تے دعائی پہنچ گئی تے تو نماز ہی سارا مسلمانہ کو پاکستان کو ترقی کو امن کو ضرور یاد رکھے سے
1: بے شک کیوں یاد نہ کرے سو یار اپنا ملک ہی کو یاد نہ کوئی ابھی نہ ضرورت ہی کون یاد رکھا تو حق کے سارے پہ فرض ہے
0: بالکل
1: میرے نال سادے او بیٹھا ہے سلام میرا بے پروگرام سن گا
0: بہت مہربانی جی سارے بھی سلام لالے کو سارے کو دے چا تے سد اللہ لانا سارے گرا حیات تو سارا پروگرام متواتر سن دے رانے سی پاکستان دی گال کریندے پیا سی وطن عزیز دی گال کریندے پیا سی بھائی کال گنگن تے وقت آنے ہیں تے گال موہار کریندے کہ کون سن اللہ السلام علیکم جی السلام علیکم
1: وعلیکم السلام
0: پروگرام خوش آمدید سائی
1: شکریہ شکریہ بڑا مدد کیتی ہے سنا
0: الحمدللہ لیکن پہلے سا کو تڈا سونا جو لالا سارے کون سندا پے کتوں کال کریند پے وے
1: تے میں تے پہلے صحیح بارے سٹیج تے میری گاں سن تے اکیلے تیرے 10 سال عمر سن تکنے
0: جی جی
1: محمد روشان کے گھر گور گنگال کے نبی محمد روشان
0: جی جی جی جی لالا روشان مل گیا بس کو نہیں بیٹھے تو سنے سا جو کوئی جشن آزادی جو آنی پہ 14 اگست کوئی تیاری میارے کی نہیں کوئی جوڑا موڑا سوائے آئی ہاں مطلب یہ گرسا نے مدینہ پارک تے انہاں دو وہندا پیا بالا گونی میں نینا ہے نہیں نہیں نہیں پکنک لا پکنک لا بالا کو چھوا کول مغول دکھا با دھیان ہی کریں تے اللہ سونا تے کو خیر نال نہیں تے خیر نال والے بہ محبت جی بہ محبت سارے نال سارے روشان بیران گال کریں پیان پٹان کوٹ دو راہ پین کے جشن آزادی کی تیاریاں مکمل کر چکے ہیں اسی جوڑے موڑے سوا چکے ہیں بس صرف دیر ہے دیوار دے آمن دی تے وقت ونجنا ہے اسا بکھر گال کریں پیا سی وطن عزیز دی گال مہاڑ تے اللہ سونے سا کچھ رے پہاڑ صحرا دریا جنگل دشت بیابان سمندر عطا کیتے ہیں اسی یقین مانو اللہ سونے دیا سونے نعمتوں کے وچوں نعمت ہیں دنیا دا بوجھا پہاڑ کیٹ ہوئی اللہ سونے پاکستان کو دیتا ہے دنیا دا پہاڑی سلسلہ کوئی ہندو کش دے رہے وہ بھی پاکستان دے وچ ہے سی ای اگر اساں سمندر کراچی دے کو دیکھوں تو پاکستان دنیا دے وڈے سمندراں دے وچ ہوئے ایک بڑی کال گن گن نے نکا سارے نال کون دے کہ پروگرام دا سارے صرف 2-3 منٹ رہ گئے کوشش کریں گے تواڈی کالاں ضرور شامل کروں میرا خیال ہے کال ڈراپ تھی گئی ہے سگنل دا ایشو تے گال کریندے پیا سے سونے سجنوں کہ وطن بہت پیاری نعمت ہوندی ہے اور آکھا ہوندا کہ وطن دے نال محبت ایمان دا حصہ ہے تساں او چڑیا کڈے گھنو پکھی کڈے گھنو جہاں دا طوفان دے وچ آلنا تباہ تھی ونجے او وقت وی اپنا وطن نہیں چھوڑے گی اور تساں انہاں ڈمبواں کڈے گھنو جہاں دی ککھر کو تساں بھا تلا چھڑے گے لیکن او وقت وی اپنے وطن دی محبت اپنے گھر دی محبت دوانے ایک آزادی اتنی عجیب نعمت ہے تو صحیح پکھی کو اگر پنجرے دے وچ قید کر کے دے گھنو تو کو احساس تھی سی جو وطن ਆਜ਼ਾਦੀ ਕਿਆ ਹੈ। ਆਜ਼ਾਦੀ ਇੱਕ ਬਹੁਤ ਵੱਡੀ ਨਿਮਤ ਹੈ ਜਿਹੜੀ ਅੱਲਾਹ ਪਾਕ ਨੇ ਹਰ ਮੁਲਕ ਨੂੰ ਅਤਾ ਨਹੀਂ ਕੀਤੀ। ਕਈ ਮੁਲਕ ਇੱਕ ਬੈ ਦੇ ਤਸਲਤ ਉਹਨਾਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਕੀਤੇ ਗਏ ਨੇ। ਸਹੀ ਤੁਸੀਂ ਸੋਮਾਲੀਆ ਯੁਗੰਡਾ ਇਹਨਾਂ ਦੇ ਅਗਰ ਹਾਲਾਤ ਦੇ ਗਿਣੋ ਜਿੱਥਾਂ ਬੇਤਰਦੀ ਦੇ ਨਾਲ ਲੋਕਾਂ ਨੂੰ ਮਾਰਿਆ ਜਾਂਦਾ, ਕਤਲ ਕੀਤਾ ਜਾਂਦਾ। ਇੱਕ ਲਾਈਵ ਕਾਲ ਗਿਣਦੀ ਹੁੰਦੀ ਹੈ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ ਤਾਉਲ ਵਿਰਾ ਤੈ ਕੁ ਤੇ ਸਾਰੇ ਟੀਮ ਕੋ ਮੁਹੱਬਤ ਭਰੇ ਸਲਾਮ ਗਰਸੀਸ ਤੋ ਮਤੀਉਲਾ
0: ਲਾਲਾ ਮਤੀਉਲਾ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਤੇ ਅਖੀਰੀ ਤੁਹਾਡੀ ਕਾਲ ਆ ਗਈ ਇੱਕ ਦੋ ਮਹੀਨਾ ਦਿਨ ਸਾਰੇ ਕੋਲ ਕਿਆ ਸੋ ਸਹੀ ਆਜ਼ਾਦੀ ਦੇ ਹਵਾਲੇ ਦੇ ਨਾਲ ਜਸ਼ਨ ਆਜ਼ਾਦੀ
1: ਤੇ ਬਸ ਸ਼ੁਕਰ ਕਰ ਸੁਕਾ ਸਾ ਬਿਨਾ ਮੁਲਕਾਂ ਕੋਲ ਆਜ਼ਾਦ ਹੈ
0: ਮਾਸ਼ਾ ਅੱਲਾ
1: ਅੰਗਰੇਜ਼ ਦੀ ਕੋਲ ਆਪਣੇ ਇੱਕ ਸੇਡ ਤੇ ਪੈ ਸ਼ੁਕਰ ਆਜ਼ਾਦੀ ਨਾਲ
0: ਮਾਸ਼ਾ ਅੱਲਾ
1: ਇਹ ਦੁਆ ਕਰੇ ਸੋ ਤਾਉਲ ਵਿਰਾ ਕੇ ਅੱਲਾ ਪਾਕ ਸਾਡੇ ਮੁਲਕ ਚ ਆਪ ਅਮਨ ਜਨਾਵੇ
0: ਆਮੀਨ ਆਮੀਨ ਆਮੀਨ ਉਹ ਦੇਖੀ ਤੇ
1: ਆਜੀ ਦੇ ਇਹ ਦੁਆ ਕਰੇ ਸੋ ਬਿਨਾ ਕੋ ਤਾਜ਼ਾ ਦੇ ਇਨਸ਼ਾਅੱਲਾ ਇਹ ਆਪਣੇ ਮੁਲਕ ਚ ਅਮਨ ਆਵਣੇ ਤੇ ਵਤਲਾ ਮਜ਼ਾ ਕਰੇ
0: ਯਾਨੀ ਆਪਣੇ ਮੁਲਕ ਚ ਜਸਾ ਫਿਲਹਾਲ ਲਾ ਗੁਲਾਮ ਹੈ ਅੰਦਰ
1: ਨਾ ਗੁਲਾਮ ਹੈ ਅੰਦਰ ਆ ਸੋ ਗੁਲਾਮ ਹੈ ਅੰਦਰ ਆ ਅੱਲਾ ਪਾਕ ਆਜ਼ਾਦ ਕਰੇ ਚਾ
0: ਆਮੀਨ ਆਮੀਨ ਆਮੀਨ ਬੜੀ
1: ਅਮਨ ਦੇ ਝੰਡੇ ਤਾਈ ਕਰਕਾਰ ਵਣੇ ਤੇ ਬਾਤ ਮਨ ਮਜ਼ਾ ਕਰੇ ਸੀ
0: ਮਾਸ਼ਾ ਅੱਲਾ ਬੜੀ ਮੁਹੱਬਤ ਹੈ ਸਹੀ ਤੇ ਵਹਿੰਦੇ ਵਹਿੰਦੇ ਆਖਿਰ ਤੇ ਕਿਆ ਸਲਾਮ ਦੁਆ ਦੇ ਸੋ ਪੈਗਾਮ ਦੇ ਸੋ
1: ਤੇਰੇ ਵੀਰਾ ਤੇ ਮੇਰੇ ਅੱਲਾ ਸੁਣਨ ਸਾਰਾ ਕੋ ਮੁਹੱਬਤ ਕਰੇ ਸਲਾਮ
0: ਬਹੁ ਮੁਹੱਬਤਾਂ ਜੀ ਬਹੁ ਮੁਹੱਬਤਾਂ ਬਹੁ ਮੁਹੱਬਤਾਂ ਸਾਰੇ ਸ਼ੇਖ ਉਤਾਰ ਤੋਂ ਸਾਰੇ ਵੀਰਾਂ ਹਨ ਤੇ ਖੂਬਸੂਰਤ ਗੱਲ ਕੀਤੀ ਨੇ ਕਿ ਅੱਲਾ ਪਾਕ ਸਾਡੇ ਵਤਨ ਕੋ ਅਮਨ ਤੇ ਇਸਤਿਕਾਮ ਅਤਾ ਫਰਮਾਵੇ ਔਰ ਅੰਦਰ ਦਾ ਇੰਤਸ਼ਾਰ ਦੇ ਰਹੇ ਨੇ ਅੰਦਰ ਦੀਆਂ ਜਿਹੜੀਆਂ ਬਗਾਵਤਾਂ ਹਨ ਇਹਨਾਂ ਕੋ ਵੀ ਅਸਾਂ ਤੋਂ ਅਮਾਨ ਦੇਵੇ ਸਹੀ ਬਿਲਕੁਲ ਤੁਸਾਂ ਗੱਲ ਬੜੀ ਖੂਬਸੂਰਤ ਕੀਤੀ ਹੈ ਔਰ ਵਤਨ ਮੁਹੱਬਤ ਹੈ ਵਤਨ ਈਮਾਨ ਦਾ ਹਿੱਸਾ ਹੈ ਤਾਂ ਕੋਸ਼ਿਸ਼ ਕਰੋ ਕਿ ਜਿੰਨਾ ਥੀ ਸਕਦਾ ਹੈ ਵਤਨ ਦੇ ਨਾਲ ਪਿਆਰ ਮੁਹੱਬਤ ਤੇ ਇਹ ਹੋਣਾ ਚਾਹੀਦਾ ਬੇਈਮਾਨੀ ਨਹੀਂ ਹੋਣੀ ਚਾਹੀਦੀ ਕੋਸ਼ਿਸ਼ ਕਰੋ ਜੋ ਤੁਹਾਡੇ ਹੱਥ ਜਾਨ ਮਾਲਕਾਂ ਅਗਰ ਸਾਡੇ ਇਲਾਕੇ ਕੋ ਸਾਡੇ ਮੁਲਕ ਨੂੰ ਇੱਕ ਫਾਇਦਾ ਮਿਲ ਸਕਦਾ ਹੈ ਹਰ ਬੰਦਾ ਇਨਸਾਨ ਕੀਮਤੀ ਹੈ ਅੱਲਾ ਦੀ ਹਰ ਨਿਮਤ ਕੀਮਤੀ ਅੱਲਾ ਦੀ ਕੋਸ਼ਿਸ਼ ਵੀ ਜ਼ਾਇਆ ਨਹੀਂ ਕਈ ਦੁਨੀਆਂ ਦੇ ਵਿੱਚ ਲੋਕ ਹਨ ਜਿਹੜੇ ਮਾਜ਼ੂਰ ਵੀ ਹਨ ਲੇਕਿਨ ਅਜੀਬ ਤੇ ਬਿਹਤਰੀਨ ਕੰਮ ਕਰ ਗਏ ਔਰ ਸਾਡਾ ਤਾਂ ਇਹ ਈਮਾਨ ਹੈ ਕਿ ਅਸਾਂ ਮੁਸਲਮਾਨ ਹੈ ਅਲਹਮਦੁਲਿਲਾ ਆਜ਼ਾਦੀ ਇਤਨੀ ਬਿਹਤਰੀਨ ਸ਼ਾਇਦ ਅੱਜ ਤੁਸੀਂ ਮਸਜਿਦਾਂ ਤੋਂ ਵਹਿੰਦੇ ਤੁਹਾਨੂੰ ਕੋਈ ਰੋਕਣ ਵਾਲਾ ਕੋਨੀ ਇਬਾਦਤ ਗਾਹਾਂ ਤੋਂ ਵਹਿੰਦੇ ਵੇਖ ਤੁਹਾਨੂੰ ਕੋਈ ਰੋਕਣ ਵਾਲਾ ਕੋਨੀ ਤੁਹਾਡੇ ਕੋਈ ਪਹਿਰੇ ਕੋਨੀ ਅਗਰ ਤੁਸੀਂ ਫਲਸਤੀਨ ਦੀ ਮਿਸਾਲ ਦੇ ਗਿਨੋ ਬੈਤੁਲ ਮੁਕੱਦਸ ਦੀ ਮਸਜਿਦ ਅਕਸਾ ਦੀ ਅੱਜ ਉੱਥਾਂ ਪਾਬੰਦੀਆਂ ਆਈਆਂ ਉੱਥਾਂ ਮਸਾਜਿਦ ਦੀ ਨਮਾਜ਼ ਅਦਾ ਨਹੀਂ ਕੀਤੀ ਵੰਜ ਸਕਦੀ ਔਰ ਕਮਜ਼ੋਰ ਮੁਲਕ ਤੇ ਉੱਤੇ ਹਮੇਸ਼ਾ ਜ਼ਾਲਿਮ ਮੁਲਕ ਕਬਜ਼ੇ ਕਰ ਰਹਿੰਦੇ ਹੁੰਦੇ ਤਾਂ ਨਿਮਤ ਆਜ਼ਾਦੀ ਦੀ ਆਖਣ ਦਾ ਮਕਸਦ ਇਹ ਆਈ ਜੋ ਅੱਜ ਅਗਰ ਅਸਾਂ ਮਸਾਜਿਦ ਵਿੱਚ ਆਜ਼ਾਦ ਹੈ ਇਮਾਮ ਬਰਗਾਹਾਂ ਚ ਆਜ਼ਾਦ ਹੈ ਮਦਾਰਿਸ ਵਿੱਚ ਆਜ਼ਾਦ ਹੈ ਤਾਂ ਇਹ ਸਾਡੇ ਉੱਤੇ ਅੱਲਾ ਸੋਹਣੇ ਦਾ ਬਹੁਤ ਵੱਡਾ ਕਰਮ ਹੈ ਅੱਲਾ ਸੋਹਣੇ ਦੀ ਬਹੁਤ ਨਵਾਜ਼ ਸ਼ਾਂਤ ਹਨ ਔਰ ਇਹਦਾ ਸ਼ੁਕਰ ਇਹ ਅੰਦਾਜ਼ ਵਿੱਚ ਅਦਾ ਕੀਤਾ ਵਾ ਸਕਦਾ ਹੈ ਕਿ ਅਸਾਂ ਵਤਨ ਦੇ ਨਾਲ ਇਮਾਨਦਾਰ ਤੇ ਮੁਖਲਿਸ ਰਹੋ ਸਹੀ ਸਾਡੇ ਪ੍ਰੋਗਰਾਮ ਦਾ ਵੇਲਾ ਆਪਣੇ ਤੌਰ ਕੋ ਪੁਜਾਣ ਵਾਲਾ ਹੈ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਕਿ ਉਨਵਾਨ ਦੇ ਨਾਲ ਗਿਣ ਕੇ ਆਸੂ ਔਰ ਅੱਜ ਦਾ ਸਾਰਾ ਪ੍ਰੋਗਰਾਮ ਦਾ ਸਨੀਆ ਵੀ ਇਹ ਹੈ ਜੋ ਆਜ਼ਾਦ ਰਿਆਸਤ ਆਜ਼ਾਦ ਮੁਲਕ ਆਜ਼ਾਦ ਇਨਸਾਨ ਔਰ ਉਹਦੇ ਵਿੱਚ ਸਾਹ ਗਿਣਨ ਵਾਲੀ ਤਮਾਮ ਮਖਲੂਕਾਤ ਇੱਕ ਅਜ਼ੀਮ ਨਿਮਤ ਹੁੰਦੀ ਹੈ ਤਾਂ ਪ੍ਰੋਗਰਾਮ ਦੇ ਇਨਸ਼ਾਅੱਲਾ ਉਨਵਾਨ ਦੇ ਉੱਤੇ ਕਹਿੰਦੀ ਕਾਲ ਨਾ ਚਾਹ ਸਕੇ ਔਰ ਕਹਿੰਦਾ ਮੈਸੇਜ ਸ਼ਾਮਿਲ ਨਾ ਕਰ ਸਕੇ ਨੈਟਵਰਕ ਦਾ ਇਸ਼ੂ ਰਹਿੰਦਾ ਹੈ ਲੇਕਿਨ ਸਾਡਾ ਲੈਂਡ ਲਾਈਨ ਨੰਬਰ ਥੋੜਾ ਮਸਰੂਫ ਹੀ ਰਹਿੰਦਾ ਜੋ ਕਾਲ ਕਰਨ ਵਾਲੇ ਬਹੁਤ ਜ਼ਿਆਦਾ ਹੋਣ ਤਾਂ ਆਪਣੇ ਬਿਰਾ ਆਪਣੇ ਮੇਜ਼ਬਾਨ ਆਪਣੇ ਸੇਵਕ ਅਤੌਲਾ ਬਲੋਚ ਕੋ ਅਗਲੇ ਪ੍ਰੋਗਰਾਮ ਦੇ ਨਾਲ ਇਹ ਸੋਚ ਦੇ ਨਾਲ ਕਿ ਮੇਰਾ ਮਾਲਿਕ ਸੱਚ ਦੀਆਂ ਸੋਚਾਂ ਦੇ ਹਰ ਸੋਚ ਧਿਆਨ ਦੇ ਕੰਮ ਆਵੇ ਹਰ ਬੰਦੇ ਕੋ ਇਨਸਾਨ ਬਣਾ ਇਨਸਾਨ ਇਨਸਾਨ ਦੇ ਕੰਮ ਆਵੇ ਅਰਮਾਨ ਅਰਮਾਨ ਅਰਮਾਨ ਹੋਵੇ ਅਰਮਾਨ ਅਰਮਾਨ ਦੇ ਕੰਮ ਆਵੇ ਜੇ ਤਾਰਿਕ ਜਾਨ ਜਹਾਨ ਹੋਆ ਜਾਨ ਜਹਾਨ ਦੇ ਕੰਮ ਆਵੇ ਪਾਕਿਸਤਾਨ ਜ਼ਿੰਦਾਬਾਦ।